ਸਰਬੱਤ ਮਨ ਮੰਗਿਨੰਗ ਪਰਨਿਆਤਯਾਨ ਪ੍ਰਧਾਨ ਮੰਤਰੀ ਮੋਦੀ ਯੰਗ ਮਨਿਬੁਤਕਾਨ ਮਾ ਵਾਵਾ ਇੰਡੀਆ ਦਾਨ ਮੰਗੋਲੀਆ ਅਡਾਲਾ ਤੇ ਤਾਂਗਾ ਸਪਿਰਚੁਅਲ ਯੰਗ ਤੇਲਾ ਤਰਹੁਬੁੰਗ ਮਲਲੂਈ ਅਜਾਰਨ ਬੁੱਧਾ ਸਲਾਮਾ ਬਰਾਬਾਦ ਆਬਾਦ ਇਯਾ ਮਨਿਰੁਤੀ ਫਾਕਤਬਾ ਵਾ ਪਾਮਿਰਾਨ ਇਨੀ ਬਰਲੰਗਸੁੰਗ ਪਾਦਾ ਮੋਮੈਂਟ ਯੰਗ ਤਾਂਗਤ ਬਰਮਾਕ ਨਾ ਯਕਨੀ ਸਤਕ ਦੁਆ ਨਗਾਰਾ ਮਣਾਯਕਾਨ ਪੜਿੰਗਤਾਨ ਤੁਜੂ ਪੁੱਲੂ ਤਾਹੁਨ ਹੁਬੁੰਗਾਨ ਡਿਪਲੋਮੈਟਿਕ ਦਾਨ ਸਪੁਰੂ ਤਾਹੁਨ ਕ ਮਿਤਰਾਨ ਸਟੇ ਤੁਰਗਿਸ ਪੰਗ ਉਮੂਮਾਨ ਰਸਮੀ ਉਦੁਕਮਾ ਮਿਲੀਹਾਨ ਦੁਆ ਤਾਹੁਰਾਨ ਗੁਨਾ ਵੰਗੀ ਸੀ ਦੁਆ ਪੁਲੂ ਐਮਪਤ ਕੁਰਸੀ ਰਾਜ ਸਭਾ ਦਾਰੇ ਸਪੁਲੂ ਨਗਰ ਬਾਗਿਆਨ ਅਕਾਂਦੀ ਤਰਬਿਤਕਾਨ ਹਾਰੇ ਇਨੀ ਪੰਗ ਉਂਗੂਤਾਨ ਸੁਵਾਰਾ ਆਕਾਂਦੀ ਦਿਲਕਾ ਸਿਕਾਨ ਉਂਤੁਕ ਮਾਸਿੰਗ ਮਾਸਿੰਗ ਟੀਗਾ ਕੁਰਸੀ ਦੀ ਆਂਧਰ ਪ੍ਰਦੇਸ਼ ਗੁਜਰਾਤ ਦਨ ਕਰਨਾਟਕਾ ਮਾਸਿੰਗ ਮਾਸਿੰਗ ਟੀਗਾ ਕੁਰਸੀ ਦੀ ਰਾਜਸਥਾਨ ਦਾਨ ਮੱਧ ਪ੍ਰਦੇਸ਼ ਦੁਆ ਕੁਰਸੀ ਦੀ ਝਾਰਖੰਡ ਦਾਨ ਸਰਤਾ ਮਾਸਿੰਗ ਮਾਸਿੰਗ ਥਾਤੂ ਕੁਰਸੀ ਦੀ ਮਣੀਪੁਰ ਮੇਘਾਲਿਆ ਅਰੁਣਾਚਲ ਪ੍ਰਦੇਸ਼ ਦਾਨ ਮਿਜ਼ੋਰਮ ਮਾਨਤਾ ਪ੍ਰਧਾਨ ਮੰਤਰੀ ਸਕਾਲੀਗੁਸ ਪੋਮਿੰਬਿਮ ਜੇ ਦੇ ਹਾਦੇ ਦੇਵਗੌੜਾ ਮੰਤਰੀ ਉਨੀ ਸਕਾਲੀਗੁਸ ਪੋਮਿੰਬਿਮ ਬੀ ਜੇ ਪੇ ਜੋਰਜ ਕੁਰੀਅਨ ਦਾਨ ਰਵਨੀਤ ਸਿੰਘ ਸਰਤਾ ਪੋਮਿੰਬਿਮ ਓ ਪੀ ਸੀ ਦੀ ਰਾਜ ਸਭਾ ਸਕਾਲੀਗੁਸ ਪ੍ਰੈਸੀਡੈਂਟ ਕਾਂਗਰਸ ਮਲਿਕ ਅਰਜੁਨ ਖੜਗੇ ਤਰਮਾਸੁਕ ਦੀ ਅੰਤਾਰਾ ਪਾਗਰ ਅੰਕੋਤਾਯਾਂਗ ਮਾਸਾ ਜਵਤਾਨਿਆ ਬਰਾਖਿਰ ਪਾਡਾ ਬੁਲਾਨ ਇਨੀ ਪੰਬਰੀ ਤਾਹੂੰ ਰਸਮੀ ਉਦੁਕਪਾ ਮਿਲੀਹਾਨ ਥੇਲਾ ਰਾਜ ਸਭਾ ਗੁਨਾ ਮੰਗੀ ਸੀ ਮਾਸਿੰਗ ਮਾਸਿੰਗ ਥਾਤੂ ਕੁਰਸੀ ਦੀ ਮਹਾਰਾਸ਼ਟਰ ਤਮਿਲਨਾਡੂ ਦਨ ਓਡੀਸ਼ਾ ਜੁਗਾ ਆਕਾਂਦੀ ਤਰਬਿਤਕਾਨ ਹਾੜੀ ਇਨੀ ਕੁਰਸੀ ਕੁਰਸੀ ਤ੍ਰਿਸਿਬੁੱਧੀ ਕੋ ਸੁਗਾਨ ਓਲੇ ਵਕੀਲ ਮੰਤਰੀ ਉੱਤਮ ਮਹਾਰਾਸ਼ਟਰ ਸੁਨਰਤਾ ਅਜੀਤ ਪਵਾਰ ਦਨ ਅੰਕੋਤਾ ਪਾਰਲਾਮੈਂਟ ਦਾਰੀ ਐਦਮਿਕ ਅਸਲ ਤਮਿਲਨਾਡੂ ਚੇਵੇ ਸਾਮੂੰਗਾਨ ਯੰਗ ਬਾਰੂ ਬਾਰੂ ਇਨੀ ਤਰਪੀਲੀ ਮੰਜਾਦੀ ਅੰਕੋਤਾ ਮਾਂਚਲਿਸ ਨਗਰ ਬਾਗਿਆਨ ਅੰਕੋਤਾ ਪਾਰਲਾਮੈਂਟ ਦਾਰੀ ਬਿਜ ਦੇ ਅਸਲ ਓਡੀਸ਼ਾ ਦੇਵਸੀ ਸਮਾਂਤਰੇ ਚੁਗਾ ਤੇਲਾ ਮੰਗੁਰੁੰਕਾਨ ਦੀਦੀ ਪੰਦਵਤਰਾਨ ਪੰਚੋਲੇਹਾਨ ਦਾ ਪਾਦਿਆ ਜੁਕਾਨ ਮੁਲਾਹੀ ਹਰੇ ਇਨੀ ਹਿੰਗਾ ਤਾਂਗਾਲ ਦਲਾ ਪੰਜ ਜੂਨੀ ਪੰਗੂਮਤਾਨ ਸਵਰਾ ਅਖਾਨ ਦਿਲਾਕਸਾਨ ਅਖਾਨ ਪਾਰਾ ਤਾਂਗਾਲ ਦਿਲਪਨ ਬਲਾਸ ਬੁਲਾਨ ਇਨੀ ਪੰਗ ਹਿੰਗੂਤਾਨ ਸਵਾਰਾ ਆਕਾਂ ਦੇ ਲਾਕੂਕਾਨ ਪਾੜਾ ਹਾੜੀ ਯੰਗ ਸਾਮਾ ਮੰਤਰੀ ਉੱਤਮਾ ਬੰਗਾਲ ਬਾਰਾਤ ਸੁਵੇਂਦੂ ਅਧਿਕਾਰੀ ਆਕਾਂ ਮੰਪਰਲੂਆਸ ਕੈਬਿਨੇਟ ਹਾੜੀ ਇਨੀ ਸਵਾਨਿਆਕ ਤਿਕਾ ਪੁਲੂ ਲਿਮਾ ਮੰਤਰੀ ਲੁਆਰ ਬਾਰੂ ਆਕਾਂ ਦੇ ਲਾਂਗਤਿਕ ਦਲਾਮ ਦੀਵਾਨ ਮੰਤਰੀ ਉਪਚਾਰਾ ਪਰਲਾਂਤਿਕਾਨ ਆਕਾਂ ਬਰਲਾਂਗਸੁੰਗ ਦੀ ਲੋਕ ਭਵਨ ਪਾਰਾ ਪੁਕੁਲ ਸਬਿਲਾਸ ਪਾਗੀ ਪਨਮ ਮਹਾਨ ਅੰਕੋਤਾ ਬਾਰੂ ਇਨੀ ਅਕਾਨ ਮੰਪਰਕੁਆ ਸਚਾਰਾ ਸਿਗਨੀਫਿਕੈਂਟ ਪ ਮੰਤਰੀ ਹਨ ਅਧਿਕਾਰੀ ਯੰਗ ਮੁਲਾਈ ਵਰਤੂਗਸ ਪਾਰਾ ਤਾਂਗਲ ਸੰਬਿਲਾਨ ਮਈ ਰਿੰਗਾਨ ਟੀਮ ਇੰਤੀ ਯੰਗ ਤਰਦੀਰੀ ਦਾੜੀ ਲੀਮਾ ਮੰਤਰੀ ਕੈਬਿਨੇਟ ਰਿੰਗਾਨ ਪਲੂਸਾਨ ਇਨੀ ਟੋਟਲ ਕਕੁਆਤਾਨ ਕੈਬਿਨੇਟ ਨਗਾਰਾ ਬਾਗਿਆਨ ਅਕਾਨ ਮਨਿੰਕਾਤ ਮੰਜਾਰੀ ਇੰਪਤ ਪੁਰੂ ਸਾਤੂ ਔਰੰਗ ਤੇਤਾ ਬਰਾਦਾ ਦਲਾਮ ਬਤਾਸ ਲੀਮਾ ਪਲਾਸ ਪਰਸਨ ਯੰਗ ਦੀ ਮਨਨਾਥ ਖਾਨ ਓਲੇ ਕੌਨਸਟੀਟਿਊਸ਼ੀ ਬਾਗੀ ਮਾਜਲਿਸ ਬੰਗਾਲ ਬਾਰਾਤ ਯੰਗ ਬਰੰਕੁਤਾਨ ਦੁਆ ਰਾਤੁਸ ਸੰਮੇਲਨ ਪੁਲੂ ਐਮਪਤ ਔਰੰਗ ਦੀ ਮਿਆਨਮਾਰ ਲਬੇਦਾਰੀ ਐਮਪਤ ਪੁਲੂ ਲੀਮਾ ਔਰੰਗ ਤੇਵਸ ਆਕੀਬਾਦ ਲੇਡਾਕਾਨ ਦੀ ਸਬੂਆ ਬਾਂਗੁਨਾਨ ਦੀ ਬਾਗਿਆਨ ਤੇਮੂਰ ਲਾਉਤ ਨਗਾਰਾ ਤਰਸਿਬੂਤ ਯੰਗ ਦੀ ਪਰ ਟੀਲਾਪੁਰਾ ਕਾਨ ਦੀਗੁਨਾਕਾਨ ਉਂਤੁਕ ਮਨਿਮਪਾਨ ਬਹਾਨ ਪਰੇਲਕ ਕਪੂਰ ਲੁਆਨ ਪਰਤੰਬਾਹਾਨ ਮਨੋਰੂਤ ਲਾਪੁਰਾਨ ਮੀਡੀਆ ਸਤੰਪਾਤ ਸਕੀਤਰ ਤੁਜੂ ਪੁਲੂ ਔਰੰਗ ਲਾਈਨਿਆ ਮੰਗਲਾਮੀ ਲੁਕਾ ਲੁਕਾ ਦਾਲਾਮ ਲੇਡਕਾਨ ਤਰਸੇ ਬੁਤਿਆਂਗ ਤਰਜਾਦੇ ਸਕੀਤਾਰ ਤਿੰਗਾ ਹਾੜੀ ਤਿਦੇਸਾ ਕਾਉਂਤੋ ਕੋਤਾ ਨਾਹਕਾਮ ਵਿਲਾਇਆ ਤਰਸੇ ਬੁਤਿਆਂਗ ਤਰਲੇਤਾ ਸਕੀਤਾਰ ਤਿਕ ਕਿਲੋਮੀਟਰ ਦਿਸਵਿਲਾ ਸਲਤਾਨ ਬਤਾਸਾਨ ਤਿਉਂਕੋ ਤੀ ਕੇਂਦਾਲੀਕਾਨ ਓਲੇ ਤਿੰਤਾਰਾ ਪੰਬਾਸਾਨ ਨੈਸ਼ਨਲ ਤਾਂਗ ਸਬੂਆ ਕਲੋਮਪਾਕ ਬਰਸਜਾਨਤਾ ਇਤਨੀ ਸਿਆੰਗ ਦੰਗ ਤਰਲੀਬਾਦ ਕੌਨਫਲਿਕਟ ਨਿੰਗਾਨ ਪਮਰਿੰਤਾ ਪੂਸਤ ਮਹਿਨਵਾਰ ਸੌਰੰਗ ਪੁਤਗੁਸ ਪਨੇਲਾਮਤ ਯੰਗਤਿਬਾ ਦਿਲੁਕਾਸੀ ਕਰਜੀਅਦਰ ਮਨ ਗਤਕਾਨ ਬਾਵਾ ਐਮਪਤ ਪੁਲੂ ਨਮ ਜਨਾਜਾ ਤਰਮਾਸੁਕ ਐਨਮ ਜਨਾਜਾ ਅਨਕ ਅਨਕ ਤੇਲਾ ਦਿਦੇਮੁਕਾਨ ਹਿੰਗਾ ਮੰਜਿਲਾਂਗ ਮਾਲਾਮ ਦਾਨ ਜੀ ਦਿ ਬਾਵਾ ਉਂਤੁ ਦਿ ਕ੍ਰੇਮੇਸੀ ਓਪਰਾਸੀ ਪਨੇਲਾਮਤਾਨ ਸਾਤ ਇਨੀ ਸੇੜਾਂਗ ਬਰਲਾਂਗਸੁੰਗ ਦੇ ਪ੍ਰਾਂਚਿਸ ਟੋਟਲ ਦੁਆ ਰਾਤੁਸ ਸੰਮੇਲਨ ਬਿਲਾਸ ਔਰੰਗ ਮੰਗਲਾਮੀ ਲੁਕਾ ਲੁਕਾ ਆਕੀਬਦ ਮੰਤੋਰੰਗ ਅੰਤਾਰਾ ਪੋਲੀਸੀ ਦਾਨ ਪਾਰਾ ਪੰਗੇਮਾਰ ਸੇ ਪਾਕ ਬੋਲਾਯਾਂਗ ਸਦਾਂਗ ਮੜਾਯਾਕਾਨ ਕੇਮਨਾਂਗ ਪ੍ਰਾਂ

ਸਤਲਾ ਲਾਗੂ ਇੰਸਟਰੂਮੈਂਟ ਆ ਲਿਆ ਤੁਹਾਡੀ ਥੋੜ੍ਹਾ ਪੰਡਿੰਗ ਗਾੜਕਾ ਮੀ ਸਾਜੀ ਕਾਨਵਾ ਕਮੈਂਟਾਰ ਇਨੀ ਪ੍ਰਧਾਨ ਮੰਤਰੀ ਬਰਬਾ ਗਈ ਕਿੱਸਾ ਸਕਸੈਸ ਇੰਡੀਆ ਦਾ ਲਾਮ ਐਪੀਸੋਡ ਕਾ ਸਰਾਤੋ ਸਿੱਕ ਪੂਲੂ ਐਮ ਪਾਤ ਮਨ ਕੀ ਬਾਤ ਮਨਿਆਬਰ ਆਕੇਤ ਇੰਡੀਆ ਮਲਲੂਈ ਪ੍ਰੋਗਰਾਮ ਰਾਡੀਓ ਚਾੜਿੰਗਾਨ ਆਕਾਸ਼ਵਾਨੀ ਅੰਗ ਸੰਗਤ ਪਾਪੂਲਰ ਮਨ ਕੀ ਬਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਰਬਾਗੀ ਡੈਂਗਨ ਪਾਰਾ ਵਰਗਾ ਮੰਗਨਾਈ ਬਰਬਰਾ ਪਕੀਸ਼ਾ ਦਾਨ ਪੰਚਾਪਾਯਾਨ ਲੁਆਰ ਬਿਆ ਸਾ ਸਰਤਾ ਮਨੇ ਤੂ ਹਾਥੀ ਤਾਰੀ ਸਸਾਮਾ ਵਰਗ ਨਗਾਰਾ ਪਾੜਾ ਅਵਲ ਐਪੀਸੋਡ ਕਸਰਾਤੁਸ ਤਿਗਪੁਲੂ ਐਮ ਪਾਤ ਮਨ ਕੀ ਬਾਤ ਪ੍ਰਧਾਨ ਮੰਤਰੀ ਬਰਬਗੀ ਕਿੱਸਾ ਸਕਸੈਸ ਅਨੇਮਿਸ ਕੁਜੂਰਦਾਨ ਗੁਰਵਿੰਦਰ ਸਿੰਘ ਦੁਆ ਐਟਲੀ ਤਿਆਂਗ ਤੇਲਾ ਮੰਗਮ ਪਾਰਕਾਨ ਲਿੰਤਾਸਾਨ ਲਾਲ ਲਾੜੀ ਬਾਰੇ ਬਾਰੋ ਇਨੀ ਅੰਜੰਗਾਨ ਕ ਜੁਆਰਾਨ ਫੈਡਰੇਸੀ ਐਥਲੈਟਿਕ ਨੈਸ਼ਨਲ ਦੀ ਸਰੰਗਾਰਕਾਨ ਦੀ ਰਾਂਚੀ ਲੱਭੀ ਦਾਰੀ ਲਪਾਨ ਰਾਤੁਸ ਪ੍ਰਸਰਤਾ ਤੁਰੁਤ ਆਂਬਿਲ ਬਾਗੀਆਨ ਪ੍ਰਧਾਨ ਮੰਤਰੀ ਮਨਿਰੋ ਤੀ ਲੋਂਬਾ ਲਾੜੀ ਚਪਤ ਸਰਾਤੁਸ ਮੀਟਰ ਦੀ ਮਾਨਾ ਰੈਕੋਰ ਨੈਸ਼ਨਲ ਦੀ ਪ੍ਰਚਾਕਾਨ ਸਬਾਨਿਆਕ ਤੇਗਾ ਕਾਲੀ ਦਲਾਮ ਕੁਰੁਨ ਵਕਤ ਦੂ ਦੁਆ ਕਾਲੀ ਦੁਆ ਹਾਰੀ ਬਾਬਾਕ ਮੋਦੀ ਬਾਰੇ ਇੰਟਰਾਕਸ਼ੀ ਦੇਂਗਨ ਕ ਦੁਆ ਐਥਲੀਟ ਤਰਸੇਬੁਤ ਦਲਾਮ ਪ੍ਰੋਗਰਾਮ ਤਰਸੇਬੁਤ ਅਨਿਵੇਸ ਕੁਜੂਰਦਾਰੇ ਚੰਦ ਛੱਤੀਸਗੜ੍ਹ ਗੰਗ ਬੜਤਾਂਡਿੰਗ ਮਲ ਵਾਕਲੀ ਓਡੀਸ਼ਾ ਮਰੂਬਕਾਨ ਪੰਗਮਾਂਗ ਰੈਕੋਰ ਨੈਸ਼ਨਲ ਉਂਤੁਕ ਨੋਂਬੋਰ ਲਾੜੀ ਦੁਆ ਰਾਤੁਸ ਮੀਟਰ ਦਾਨ ਐਮਪਾਤ ਰਾਤੁਸ ਮੀਟਰ ਅਨਿਵੇਸ ਵਰਗੇਸਾ ਬਾਬਾ ਆਯਾ ਅਨਿਆ ਚੁਗਾ ਸੌਰੰਗ ਓ ਲਾਰਗਾਵਾਨ ਦਾਨ ਮਰੂਪਕਾਨ ਇੰਪੀਆਨਿਆ ਉਂਤੁਕ ਮੰਗਕੁੱਤੀ ਜੇਚਕ ਸਾਂਗ ਆਯਾ ਗੁਰਵਿੰਦਰ ਚੁਗਾ ਬੜਬਾਗੀ ਚਰਿਤਾ ਮੰਗਨਾਈ ਇੰਪੀਆਨ ਮਾਸਾ ਕਚਿਲਾਨਿਆ ਉਂਤੁਕ ਮੰਜਾਦੇ ਸੌਰੰਗ ਓ ਲਾਰਗਾਵਾਨ ਯਕੀਨੀ ਮੰਗਵਾਦੀ ਕਿਰਦਾ ਕਪਾੜਾ ਨਗਾੜਾ ਸਬਕਾਈ ਪੈਟੀ ਆਫਿਸਰ ਦੀ ਅੰਕਤ ਤਾਨ ਲਾਊਥ ਇੰਡੀਆ ਇਹ ਮੰਨੇਦਾ ਪ੍ਰਦਿਕਾਤ ਸਬਗਈ ਪ੍ਰਿਆ ਤੱਚਪਾਤੀ ਇੰਡੀਆ ਨਿੰਗਾ ਚਾਤਾਤਾਨ ਵਕਤੂ ਸਪਲੂ ਕੌਮਾ ਸੰਮੇਲਨ ਦੇ ਤਿਕ ਕਦੂਆ ਐਟਲੀ ਤਰਸਿਬੁਤ ਮਨੁਰੁਤ ਕਾਨ ਬਾਬਾ ਔਰੰਗ ਔਰੰਗ ਦੇ ਸੈਕਟਰ ਮਰੇਕਾ ਗੋਰੰਗ ਮਰੀਕਾਨ ਟੁਕੁੰਗਾਂਗ ਕਤਿਕਾ ਮਰੇਕਾ ਬੜਕਿਨੰਕਾਨ ਉਂਤੁਕ ਮੰਜਾਤੀ ਪਲਾੜੀ ਚਪਾਤ ਬਨਕ ਔਰੰਗ ਮਰੰਗ ਬਰਾਪਾਨ ਬਾਬਾ ਜੈਨ ਔਰੰਗ ਇੰਡੀਆ ਤਿਰਾ ਮੰਡੂਡੂੰਗ ਉਂਤੁਕ ਮੰਚਪਾਈ ਚਤਤਾਨ ਵਕਤੂ ਦੀ ਬਾਬਾ ਸਪੁਲੂ ਦੇਤਿਕ ਨਾਮੁਨ ਮਰੇਕਾ ਬਰਾਜ਼ਿਲ ਮੰਗਤਾ ਸੀ ਸਗਾਲਾ ਡੇਂਗਾਤਾਨ ਦਾਨ ਤਾਂਪਿਲ ਸਬਗੈ ਜੁਆਰਾ ਕੀਨੀ ਮਰੇਕਾਲਾ ਯੰਗ ਮੰਚਤਾ ਤਾਪਕਾਨ ਸਟੈਂਡਰਡ ਪੰਚਪਾਈਆਨ ਬਾਗੀ ਦੀਰੀ ਮਰੇਕਾ ਸੰਡੀਰੀ ਕਦੁਆਨਿਆ ਤੇਲਾ ਲੋਲੋਸ ਕੁਆਲੀਫਾਸੀ ਉਂਤੁਕ ਅਜਾਂਗ ਕਾਮਨਵੈਲਥ ਗੇਮਸ ਪ੍ਰਧਾਨ ਮੰਤਰੀ ਮੰਬਰੀ ਕਾਨ ਅਪ੍ਰਿਸੀਆਸੀ ਤਿੰਗੀ ਅਤਾ ਤੁਪਾਇਆ ਦਾਨ ਪੰਚਪਾਯਾਨ ਯੰਗ ਤਿਲਾ ਮਰੇਕਰ ਰਾਏ ਪ੍ਰਧਾਨ ਮੰਤਰੀ ਮੋਦੀ ਮਨਮ ਪਾਇਕਾਨ ਬਾਬਾ ਮੁਸਿਮ ਪਾਨਾ ਸਦਾਂਗ ਬਰਾਦਾ ਦੀ ਪੁੰਚਪਾਨਿਆ ਦਨ ਇਯਾ ਮੰਗਿਮ ਬਾਓ ਸਲੂਰੂ ਮਾਸੇ ਰਾਕੇਤ ਉਂਤੁਕ ਸਨਾ ਸਨਾਂਤਿਆ ਸਾ ਮੰਜਾਗਰ ਦੀਦੀ ਇਯਾ ਬਰਕਾਤਾ ਕੀਤਾ ਹਿੰਦਾਕਨਿਆ ਮਨਿਕਾਤਕਾਨ ਆਊਸਪੁਨ ਐਡ ਮੀਨੁਮ ਦਨ ਮੰਗਮਿਲ ਸਗਾਲਾ ਲਾਂਕਾ ਪੰਗਚਾਹਾਨ ਸਾਥ ਬਰਪਗਿਆਨ ਕਲੂਆ ਰੁੰਗਸਾਨ ਦੀ ਸਿਅੰਗ ਹਾਰੀ ਕੀਤਾ।

0: ਮਿਆਨੇ ਉਦਮਾਂ ਨੂੰ ਮਹੱਤਵਪੂਰਨ ਤੌਰ ਤੇ ਲਾਭ ਮਿਲੇਗਾ। ਭਾਰਤ ਅਤੇ ਓਮਾਨ ਵਿਸ਼ੇਸ਼ ਆਰਥਿਕ ਅਤੇ ਸਭਿਆਚਾਰਕ ਸਬੰਧ ਸਾਂਝੇ ਕਰਦੇ ਨੇ। ਓਮਾਨ ਵਿਚ ਕਰੀਬ 7 ਲੱਖ ਭਾਰਤੀ ਰਹਿੰਦੇ ਨੇ। ਸ੍ਰੀ ਗੋਇਲ ਨੇ ਕਿਹਾ ਕਿ ਓਮਾਨ ਸਾਲਾਨਾ ਕਰੀਬ 2 ਅਰਬ ਡਾਲਰ ਦੀ ਦਰਾਮਦ ਹੁੰਦੀ ਏ। ਓਮਾਨ ਵਿਚ 6,000 ਤੋਂ ਵੱਧ ਭਾਰਤੀ ਉਦਮ ਕੰਮ ਕਰ ਰਹੇ ਨੇ। ਸ੍ਰੀ ਗੋਇਲ ਨੇ ਵੀ ਕਿਹਾ ਕਿ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਤਹਿਤ ਓਮਾਨ ਚ 98% ਟੈਰਿਫ ਤੇ ਫੌਰਨ 100% ਡਿਊਟੀ ਮੁਕਤ ਬਾਜ਼ਾਰ ਪਹੁੰਚ ਹਾਸਲ ਹੋ ਗਈ ਏ। ਇਸ ਸਮਝੌਤੇ ਤੋਂ ਪਹਿਲਾਂ ਭਾਰਤ ਦੀਆਂ ਬਰਾਮਦਾਂ ਦਾ ਸਿਰਫ 15.3% ਹੀ ਓਮਾਨ ਡਿਊਟੀ ਮੁਕਤ ਪਹੁੰਚ ਸਕਦਾ ਸੀ। ਦੇਸ਼ ਭਰ ਵਿਚ ਹੋਟਲਾਂ, ਰੈਸਟੋਰੈਂਟਾਂ ਤੇ ਹੋਰ ਕਾਰੋਬਾਰਾਂ ਵੱਲੋਂ ਵਰਤੇ ਜਾਣ ਵਾਲੇ 19 ਕਿਲੋਗ੍ਰਾਮ ਵਪਾਰਕ LPG ਸਿਲੰਡਰ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਗਿਐ। ਹਾਲਾਂਕਿ ਘਰੇਲੂ ਵਰਤੋਂ ਵਿਚ ਆਉਣ ਵਾਲੀ ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਹੋਇਆ ਏ। ਦਿੱਲੀ ਵਿਚ ਵਪਾਰਕ LPG ਸਿਲੰਡਰ ਦੀ ਕੀਮਤ 42 ਰੁਪਏ ਵਧਾ ਦਿੱਤੀ ਗਈ ਏ ਤੇ ਹੁਣ ਇਸ ਦੀ ਕੀਮਤ 3,113.50 ਰੁਪਏ ਹੋਏਗੀ। ਮੁੰਬਈ ਵਿਚ ਇਸ ਦੀ ਕੀਮਤ 43.5 ਰੁਪਏ ਵਧਾ ਦਿੱਤੀ ਗਈ ਏ ਤੇ ਹੁਣ ਵਪਾਰਕ ਸਿਲੰਡਰ ਦੀ ਕੀਮਤ 3,067.50 ਰੁਪਏ ਹੋਏਗੀ। ਕੋਲਕਾਤਾ ਵਿਚ ਵਪਾਰਕ ਸਿਲੰਡਰ ਦੀ ਕੀਮਤ 53.5 ਰੁਪਏ ਦੇ ਵਾਧੇ ਨਾਲ 3,255.50 ਰੁਪਏ ਹੋਏਗੀ। ਚੇਨਈ ਵਿਚ ਵਪਾਰਕ ਸਿਲੰਡਰ ਦੀਆਂ ਕੀਮਤਾਂ ਵਿਚ 42 ਰੁਪਏ ਦਾ ਵਾਧਾ ਕੀਤਾ ਗਿਐ ਤੇ ਹੁਣ ਇਸ ਦੀ ਕੀਮਤ 3,283 ਰੁਪਏ ਹੋਏਗੀ। ਵਪਾਰਕ LPG ਦੀਆਂ ਕੀਮਤਾਂ ਵਿਚ ਤਾਜ਼ਾ ਵਾਧਾ, ਅਮਰੀਕਾ ਅਤੇ ਈਰਾਨ ਵਿਚਕਾਰ ਟਕਰਾਅ ਦਰਮਿਆਨ ਪੱਛਮੀ ਏਸ਼ੀਆ ਵਿਚ ਤਣਾਅ ਵਧਣ ਕਰਕੇ ਊਰਜਾ ਦੀਆਂ ਆਲਮੀ ਲਾਗਤਾਂ ਵਿਚ ਵਾਧੇ ਦੇ ਪਿਛੋਕੜ ਵਿਚ ਹੋਇਆ ਏ। ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ IIT ਰੁੜਕੀ ਨੇ JEE ਐਡਵਾਂਸ ਪ੍ਰੀਖਿਆ ਦੇ ਨਤੀਜੇ ਐਲਾਨ ਦਿੱਤੇ ਨੇ। ਕੁਲ 56,880 ਉਮੀਦਵਾਰਾਂ ਨੇ ਪ੍ਰੀਖਿਆ ਪਾਸ ਕੀਤੀ, ਜਿਨ੍ਹਾਂ ਵਿਚ 10,107 ਵਿਦਿਆਰਥਣਾਂ ਸ਼ਾਮਲ ਨੇ। ਫੁੱਟਬਾਲ ਵਿਚ ਭਾਰਤ ਔਰਤਾਂ ਦੀ ਸੈਫ ਚੈਂਪੀਅਨਸ਼ਿਪ 2026 ਦੇ ਸੈਮੀ ਫਾਈਨਲ ਵਿਚ ਪਹੁੰਚ ਗਿਐ। ਭਾਰਤੀ ਟੀਮ ਨੇ ਕੱਲ ਗੋਆ ਦੇ ਮਾਰਕਾਓ ਦੇ ਪੰਡਿਤ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਮੌਜੂਦਾ ਚੈਂਪੀਅਨ ਬੰਗਲਾਦੇਸ਼ ਨੂੰ 3-0 ਨਾਲ ਹਰਾ ਕੇ ਚੈਂਪੀਅਨਸ਼ਿਪ ਦੇ ਗਰੁੱਪ ਬੀ ਵਿਚ ਸਿਖਰ ਤੇ ਥਾਂ ਬਣਾ ਲਈ। ਪਿਆਰੀ ਜਾਕਸ਼ਾ, ਲਿੰਡਾ ਕੌਮ ਤੇ ਮਾਲਵਿਕਾ ਪੀ ਨੇ 1-1 ਗੋਲ ਕੀਤਾ। ਭਾਰਤ ਹੁਣ ਬੁੱਧਵਾਰ ਨੂੰ ਸੈਮੀ ਫਾਈਨਲ ਵਿਚ ਗਰੁੱਪ ਏ ਦੇ ਰਨਰ ਅਪ ਭੂਟਾਨ ਖਿਲਾਫ਼ ਮੈਦਾਨ ਚ ਉਤਰੇਗਾ। ਦੂਜੇ ਪਾਸੇ ਬੰਗਲਾਦੇਸ਼ ਦੂਜੇ ਸੈਮੀ ਫਾਈਨਲ ਵਿਚ ਗਰੁੱਪ ਏ ਦੇ ਜੇਤੂ ਨੇਪਾਲ ਖਿਲਾਫ਼ ਖੇਡੇਗਾ। ਆਖਰ ਚ ਖਾਸ ਖ਼ਬਰਾਂ ਇਕ ਵਾਰ ਫੇਰ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਮਿਆਂਮਾਰ ਦੇ ਰਾਸ਼ਟਰਪਤੀ ਓ ਮਿਨ ਲਾਓ ਲਾਈਨ ਦਰਮਿਆਨ ਨਵੀਂ ਦਿੱਲੀ ਵਿਚ ਦਵੱਲੀ ਗੱਲਬਾਤ। 10 ਰਾਜਾਂ ਤੋਂ ਰਾਜ ਸਭਾ ਦੀਆਂ 24 ਸੀਟਾਂ ਲਈ 2 ਸਾਲਾਂ ਚ ਹੋਣ ਵਾਲੀਆਂ ਚੋਣਾਂ ਵਾਸਤੇ ਨੋਟੀਫਿਕੇਸ਼ਨ ਅੱਜ ਜਾਰੀ ਕਰ ਦਿੱਤਾ ਗਿਆ। ਪੱਛਮ ਬੰਗਾਲ ਕੈਬਨਿਟ ਦਾ ਪਸਾਰ, 35 ਨਵੇਂ ਮੰਤਰੀਆਂ ਨੇ ਸਹੁੰ ਚੁੱਕੀ। ਸੁਪਰੀਮ ਕੋਰਟ ਵਿਚ 5 ਨਵੇਂ ਜੱਜਾਂ ਦੀ ਨਿਯੁਕਤੀ, ਚੀਫ਼ ਜਸਟਿਸ ਸਮੇਤ ਜੱਜਾਂ ਦੀ ਕੁੱਲ ਗਿਣਤੀ ਸਹਿਮਤੀ ਹੋਈ। ਭਾਰਤ ਓਮਾਨ ਵਿਆਪਕ ਆਰਥਿਕ ਭਾਈਵਾਲੀ ਸਮਝੌਤਾ ਅੱਜ ਤੋਂ ਲਾਗੂ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।
1: ਆਦਾਬ, ਯੇ ਆਕਾਸ਼ਵਾਣੀ ਹੈ, ਖਬਰੋਂ ਕੇ ਸਾਥ ਮੈਂ ਅਰਜੁਮੰਦ ਅਲੀ ਖਾਨ। وزیر اعظم نریندر مودی اور میامہ کے صدر او من آؤں لائن نے نئی دلی میں دو طرفہ بات چیت کی ہے۔ بھارت اور اومان کے درمیان جامع اقتصادی ساجیداری سمجھوتا نافذ ہو گیا ہے۔ مغربی بنگال کے وزیر اعلیٰ شوبھندو ادھیکاری نے 35 نئے وزیروں کو شامل کر کے کابینہ میں توسیع کی ہے۔ مئی کے مہینے میں GST کی مجموعی وصولیابی بڑھ کر 1,94,000 کروڑ روپے تک پہنچ گئی، جس میں برآمدات سے ہونے والی وصولیابی میں اضافے کا اہم رول ہے۔ پی ایم سوانیدھی اسکیم کو 6 سال مکمل ہو گئے ہیں۔ وزیر اعظم نریندر مودی نے کہا ہے کہ مذکورہ اسکیم سے ریڑھی پٹلی واروں کے لیے ترقی کے نئے مواقع دستیاب ہوئے ہیں۔ امریکہ نے ایران میں رڈار اور ڈرون کنٹرول مراکز پر حملے کیے ہیں، جس سے مغربی ایشیا خطے میں کشیدگی پھر سے بڑھ گئی ہے۔ اور ہانگ کانگ میں 20 سال تک کی عمر کے کھلاڑیوں کی ایشیائی ایتھلیٹکس چیمپئن شپ میں بھارت نے سونے کے 10 تمغوں سمیت 19 تمغے جیتے ہیں۔ اب خبریں تفصیل سے۔ وزیراعظم نریندر مودی اور میامہ کے صدر او من آؤں لائن نے نئی دلی میں دو طرفہ بات چیت کی ہے۔ اس بات چیت کا مقصد دونوں ملکوں کے درمیان تاریخی اور تہذیبی رابطوں کو مزید مستحکم کرنا ہے۔ بھارت اور میامہ کے درمیان وسیع تر شعبوں میں اچھے تعلقات ہیں، جن میں سیکیورٹی اور کنیکٹیویٹی شامل ہیں۔ قومی سلامتی کے مشیر اجیت ڈوبھال نے کل شام نئی دلی میں میامہ کے صدر سے ملاقات کی تھی۔ میامہ کے صدر نے میامہ بھارت کاروباری فورم سے بھی خطاب کیا تھا۔ वो भारत के